ਜਿਤ ਜਮੈ ਰਾਜਾ ਭੰਡੋ ਹੀ ਪੰਡ ਜੇ ਭੰਡੇ ਪਾਇ ਨ ਕੋਈ ਨਾਨਕ ਭੰਡੇ ਬਾਹਰਾ ਸੱਚਾ ਸੋਈ ਜਿਤ ਮੁਖ ਸਦਾ ਸਲਾਈਆ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਰੀ ਸੱਚੀ ਵੇ ਦਰਬਾਰ ਸਭ ਆਖਿਆ ਪੁਰਾ।

ਫੇਕੋ ਫਿੱਕਾ ਸਦੀਏ ਫਿੱਕ ਫਿੱਕ ਸੋਏ ਫਿੱਕਾ ਜਰਗਾ ਸੱਟੀਏ ਮੁਥੁਕਾ ਫਿੱਕੇ ਪਾਏ ਫਿੱਕਾ ਰਖਾ ਕੀਏ।

ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਵੱਲੋਂ ਵਡਹੰਸ ਰਾਗ ਦੇ ਵਿੱਚ ਜੋ ਪਾਵਨ ਸ਼ਬਦ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪਵਿੱਤਰ ਅੰਗ 571 ਅਤੇ 72 ਦੇ ਉੱਪਰ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੇ ਪਹਿਲੇ ਦੋ ਪਦਿਆਂ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਸਰਵਨ ਕੀਤੀ। ਤੀਸਰੇ ਪਦੇ ਦੇ ਵਿੱਚ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਇਹ ਸੰਸਾਰ ਦੇ ਵਿੱਚ ਜਿਹੜੇ ਜੀਵ ਨੇ, ਮਨੁੱਖਾ ਜੀਵ, ਇਹ ਵਿਕਾਰਾਂ ਦੀ, ਤ੍ਰਿਸ਼ਨਾ ਦੀ, ਨਫ਼ਰਤ ਦੀ ਅੱਗ ਦੇ ਵਿੱਚ ਸੜ ਰਹੇ ਨੇ। ਬਾਹਰੋਂ ਭਾਵੇਂ ਪੋਹ ਮਾਗ ਦੀ ਠੰਡਕ ਵੀ ਸਾਨੂੰ ਮਿਲ ਜਾਏ, ਪਰ ਜਿਹੜਾ ਅਸੀਂ ਅੰਦਰੋਂ ਨਫ਼ਰਤ, ਈਰਖਾ, ਤ੍ਰਿਸ਼ਨਾ ਕਰਕੇ ਸੜ ਵੱਲ ਰਹੇ

ਕਿਉਂ ਚੜ੍ਹਾ ਰਿਹਾ? ਕਹਿੰਦੇ ਮਹਾਰਾਜ ਮੈਂ ਤਾਂ ਸਿਰਫ ਇਹ ਦੇਖਣਾ ਸੀ ਇਹ ਜਿਹੜਾ ਜੋਗੀ ਤੁਹਾਡੇ ਸਾਹਮਣੇ ਵਿਭੂਤੀ ਮੱਲ ਕੇ ਬੈਠਾ ਇਹ ਬਾਹਰੋਂ ਸ਼ਾਂਤ ਹੈ ਕਿ ਅੰਦਰੋਂ ਵੀ ਸ਼ਾਂਤ ਹੈ? ਇਹ ਬਾਹਰੋਂ ਹੀ ਸ਼ਾਂਤ ਹੋ ਕੇ

ਸਾਡੇ ਘਰਾਂ 'ਚ ਯੰਤਰ ਨੇ, ਅਸੀਂ ਉਹਦੇ ਨਾਲ ਅੱਗ ਬੁਝਾ ਸਕਦੇ, ਪਰ ਜਿਹੜੀ ਲੱਗੀ ਹੋਈ ਅੰਦਰ ਹੋਈ ਹੈ, ਜਿਹੜੀ ਮਨ ਦੇ ਤਲ 'ਤੇ ਅਗਨੀ ਹੈ, ਉਹਨੂੰ ਕਿੱਦਾਂ ਬੁਝਾਓਗੇ? ਉਹਦੇ ਲਈ ਇੱਕੋ ਹੀ ਦਰ ਹੈ, ਉਹ ਹੈ ਵਾਹਿਗੁਰੂ ਜੀ ਦਾ, ਅਤੇ ਨਾਮ ਦੀ ਬਖਸ਼ਿਸ਼ ਨਾਲ ਹੀ ਵਿਕਾਰਾਂ ਦੀ ਅਗਨੀ ਤੋਂ ਬਚਿਆ ਜਾ ਸਕਦਾ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਇਹ ਜਲਨ ਪਰਮੇਸ਼ਵਰ ਦੇ ਨਾਮ ਨਾਲ ਹੀ ਬੁਝ ਸਕਦੀ ਹੈ। ਤਾਂ ਮਹਾਰਾਜ ਕਹਿੰਦੇ ਪਹਿਲਾਂ ਤਾਂ ਇਹ ਮਹਿਸੂਸ ਕਰ, ਜਿੰਨਾ ਚਿਰ ਮਹਿਸੂਸ ਨਹੀਂ ਕਰੇਗਾ ਤੂੰ ਭੱਜ ਕੇ ਆ ਨਹੀਂ ਸਕਦਾ, ਤੂੰ ਅਰਦਾਸ ਨਹੀਂ ਕਰ ਸਕਦਾ। ਪਹਿਲਾਂ ਅਨੁਭਵ ਹੋਵੇ, ਤੈਨੂੰ ਮਹਿਸੂਸ ਹੋਵੇ ਕਿ ਇਹ ਸੰਸਾਰ ਕਿੱਦਾਂ ਸੜ ਬਲ ਰਿਹਾ, ਕਿਵੇਂ ਘਰ ਘਰ ਦੇ ਵਿੱਚ ਵਿਕਾਰਾਂ ਦੀ ਅਗਨੀ ਸਾੜ ਰਹੀ ਹੈ, ਆਪਣੇ ਹੀ ਆਪਣਿਆਂ ਨੂੰ ਸਾੜ ਰਹੇ ਨੇ। ਤਾਂ ਮਹਾਰਾਜ ਕਹਿੰਦੇ ਇਹ ਜੱਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਨਾਈ ਰਾਮ, ਅਰਦਾਸ ਕਰੀ ਗੁਰਪੂਰੇ ਆਗੇ ਰੱਖ ਲੇਵੋ ਦੇਹੋ ਵਡਾਈ ਰਾਮ। ਹੇ ਵਾਹਿਗੁਰੂ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਮੈਨੂੰ ਰੱਖ ਲਓ ਆਪਣੇ ਨਾਮ ਦੀ ਵਡਾਈ ਦੇ ਕੇ, ਆਪਣੇ ਨਾਮ ਦੀ ਬਖਸ਼ਿਸ਼ ਦੇ ਕੇ। ਗੁਰੂ ਅਮਰਦਾਸ ਮਹਾਰਾਜ ਜੀ ਸਾਡੀ 'ਤੇ ਕਿਰਪਾ ਕਰ, ਸਾਨੂੰ ਰਸਤਾ ਦੱਸਦੇ ਨੇ, ਸਾਨੂੰ ਸਮਝਾਉਂਦੇ।

ਨਹੀਂ ਕੋਏ, ਤੇਰੇ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ ਹੈ, ਕਿਉਂਕਿ ਮੈਨੂੰ ਸਮਝਾਇਆ ਇਹ ਹੈ ਇੱਕ ਓਅੰਕਾਰ ਉਹ ਅਕਾਲ ਪੁਰਖ ਇੱਕ ਹੈ। ਉਹ ਸਰਗੁਣ ਨਿਰਗੁਣ ਦੇ ਰੂਪ ਵਿੱਚ ਹੈ, ਉਹ ਗੁਰੂ ਦੇ ਰੂਪ ਵਿੱਚ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ, ਉਹ ਗੁਰੂ ਦੇ ਰੂਪ ਵਿੱਚ ਪ੍ਰਗਟ ਹੈ, ਬਾਣੀ ਦੇ ਰੂਪ ਵਿੱਚ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ। ਸਤਿਗੁਰੂ ਮਹਾਰਾਜ ਕਹਿੰਦੇ ਅਰਦਾਸ ਕਰ ਕਿ ਹੇ ਦਾਤਾ ਜੀ, ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਇਸ ਲਈ ਸ਼ਰਨ ਦੇ ਵਿੱਚ ਆਇਆਂ ਦੀ ਲਾ

ਜਿਨ੍ਹਾਂ ਨੇ ਹਰ ਸਮੇਂ ਦੇ ਵਿੱਚ ਇੱਕ ਨੂੰ ਜਾਣ ਲਿਆ, ਸੇਵਾ ਲਾਗੇ ਉਹ ਸੇਵਾ ਭਗਤੀ ਵਿੱਚ, ਸਿਮਰਨ ਵਿੱਚ, ਨਾਮ ਬਾਣੀ ਦੇ ਅਭਿਆਸ ਵਿੱਚ ਲੱਗ ਗਏ। ਸੇ ਵੱਡ ਭਾਗੇ, ਸੇ ਮਤਲਬ ਉਹ ਜਿਹੜੇ ਸੇਵਾ ਭਗਤੀ ਵਿੱਚ ਲੱਗ ਗਏ ਉਹ ਭਾਗਾਂ ਵਾਲੇ ਨੇ। ਫਿਰ ਉਹਨਾਂ ਨੂੰ ਇਹ ਵਿਕਾਰਾਂ ਦੀ ਅਗਨੀ ਸਾੜ ਵੀ ਨਹੀਂ ਸਕਦੀ, ਉਹਨੂੰ ਸੇਕ ਵੀ ਨਹੀਂ ਲੱਗ ਸਕਦਾ। ਤਾਤੀ ਵਾਹੁ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਇਹ ਬਣਤ ਕਿਹਨੇ ਬਣਾਈ ਆ? ਸਤਿਗੁਰ ਪੂਰਾ ਭੇਟਿਆ, ਭੇਟਿਆ ਮਤਲਬ ਮਿਲਣਾ। ਤੁਸੀਂ ਦੇਖੋ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਪੂਰਾ ਸਰੀਰ ਰੂਹ ਵਿੱਚ ਲਪੇਟ ਕੇ ਅਤੇ ਅੱਗ ਲਾਤੀ, ਪੂਰਾ ਸਰੀਰ ਅੱਗ ਦੀਆਂ ਲਾਟਾਂ ਦੇ ਵਿੱਚ ਬਲ ਰਿਹਾ, ਪਰ ਅੰਦਰ ਅੰਦਰ ਭਾਈ ਸਾਹਿਬ ਜੀ ਨੂੰ ਇੱਦਾਂ ਲੱਗ ਰਿਹਾ ਜਿਵੇਂ ਠੰਡ ਵਰਤ ਰਹੀ ਹੈ, ਅੰਦਰ ਸੇਕ ਲੱਗ ਹੀ ਨਹੀਂ ਰਿਹਾ, ਅੰਦਰ ਉਸ ਅੱਗ ਦਾ ਸੇਕ ਹੀ ਨਹੀਂ ਲੱਗ ਰਿਹਾ। ਕਿਉਂ? ਕਿਉਂਕਿ ਜਪਜੀ ਸਾਹਿਬ ਦਾ ਪਾਠ ਚੱਲ ਰਿਹਾ। ਸਾਨੂੰ ਤਾਂ ਮਾੜਾ ਜਿਹਾ ਕੋਈ ਕੀੜੀ ਵੀ ਲੜ ਜਾਏ ਤਾਂ ਭੁੱਲ ਜਾਂਦਾ ਅਸੀਂ ਕਿਹੜਾ ਪਾਠ ਕਿੱਥੇ ਕਰਦੇ ਸੀ, ਕਿਹੜੀ ਪੌੜੀ 'ਤੇ ਸੀ। ਮਾੜਾ ਜਿਹਾ ਕਿਤੇ ਤਵੇ ਦਾ ਸੇਕ ਲੱਗ ਜਾਏ ਤਾਂ ਪੰਗਤੀ ਵਿਸਰ ਜਾਂਦੀ ਹੈ। ਅਤੇ ਪੂਰਾ ਸਰੀਰ ਅੱਗ ਦੇ ਵਿੱਚ ਹੋਵੇ ਅਤੇ ਜਪਜੀ ਸਾਹਿਬ ਦਾ ਪਾਠ ਚੱਲ ਰਿਹਾ ਹੋਵੇ। ਭਾਈ ਦਿਆਲਾ ਜੀ ਦਾ ਪੂਰਾ ਸਰੀਰ ਉੱਬਲਦੇ ਪਾਣੀ ਵਿੱਚ ਹੈ ਅਤੇ ਪਰ ਅੰਦਰ ਜਪਜੀ ਸਾਹਿਬ ਦਾ ਪਾਠ ਚੱਲ ਰਿਹਾ। ਆ ਕਈ ਦੱਸਦੇ ਨੇ, ਕਹਿੰਦੇ ਅਸੀਂ ਕਈ ਵਾਰੀ ਜਪਜੀ ਸਾਹਿਬ ਦਾ ਪਾਠ ਕਰਦੇ ਕਰਦੇ ਜਦੋਂ ਸੋਧਰ ਦੀ ਪੌੜੀ ਆਉਂਦੀ ਹੈ ਅਤੇ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਕਰ ਲੈਂਦੇ ਹਾਂ। ਆ ਕਈ ਦੱਸਦੇ ਆ, ਕਹਿੰਦੇ ਸਾਡੀ ਆਹ ਹਾਲਤ ਹੈ। ਅਤੇ ਜਿਹੜਾ ਉੱਬਲਦੇ ਪਾਣੀ ਵਿੱਚ ਬੈਠਾ ਉਹ ਤਾਂ ਨਹੀਂ ਜਪਜੀ ਸਾਹਿਬ ਤੋਂ ਸੋਧਰ ਦੀ ਪੌੜੀ ਤੱਕ ਜਾ ਰਹੇ। ਪਤਾ ਹੈ ਕਿ ਮੈਂ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਕਿਉਂਕਿ ਤਾਤੀ ਵਾਹੁ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ। ਜਿਹੜੀ ਅੰਦਰੋਂ ਬਾਹਰ ਦੇ ਫੁਰਨੇ ਅੰਦਰ ਨਹੀਂ ਆ ਰਹੇ, ਬਾਹਰ ਦਾ ਖਿਆਲ ਅੰਦਰ ਨਹੀਂ ਆ ਰਿਹਾ, ਇਸ ਲਈ ਅੰਦਰ ਨਾਮ ਨਾਲ ਜੁੜਿਆ ਹੋਇਆ। ਸਤਿਗੁਰੂ ਮਹਾਰਾਜ ਕਹਿੰਦੇ ਨਾਮ ਵਿੱਚ ਬੜੀਆਂ ਬਖਸ਼ਿਸ਼ਾਂ ਨੇ, ਪਰ ਭਾਗਾਂ ਵਾਲੇ ਨੇ ਉਹ ਜਿਹੜੇ ਜੁੜ ਗਏ ਨੇ ਸੇਵਾ ਭਗਤੀ 'ਚ, ਔਰ ਜਿਨ੍ਹਾਂ ਨੇ ਹਰ ਸਮੇਂ ਇੱਕ ਨੂੰ ਹੀ ਜਾਣਿਆ। ਭਾਵੇਂ ਦੁੱਖ ਦੇਖੋ, ਦੋ ਵਾਰੀ ਆਇਆ ਯੁੱਗ ਯੁੱਗ, ਯੁੱਗ ਦਾ ਅਰਥ ਸਮਾਂ, ਯੁੱਗ ਯੁੱਗ ਭਾਵੇਂ ਦੁੱਖ ਦਾ ਸਮਾਂ ਭਾਵੇਂ ਸੁੱਖ ਦਾ ਸਮਾਂ, ਉਹਨਾਂ ਨੇ ਇੱਕ ਨੂੰ ਹੀ ਜਾਣਿਆ। ਇਹ ਨਹੀਂ ਦੁੱਖ ਵਿੱਚ ਕਿਤੇ ਤੁਰੇ ਹੋਏ ਆ ਅਤੇ ਸੁੱਖ ਵਿੱਚ ਕਿਤੇ ਤੁਰੇ ਹੋਏ ਆ। ਯੁੱਗ ਯੁੱਗ ਦਾ ਮਤਲਬ ਭਾਵੇਂ ਘਾਟਾ ਹੈ ਭਾਵੇਂ ਵਾਧਾ ਹੈ, ਭਾਵੇਂ ਜਨਮ ਹੈ ਭਾਵੇਂ ਮਰਨ ਹੈ, ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ, ਭਾਵੇਂ ਦਿਨ ਹੈ ਭਾਵੇਂ ਰਾਤ ਹੈ, ਅਤੇ ਭਾਵੇਂ ਜੇਠ ਹਾੜ ਹੈ ਅਤੇ ਭਾਵੇਂ ਪੋਹ ਮਾਘ ਹੈ, ਇੱਕ ਨੂੰ ਜਾਣਿਆ ਅਤੇ ਇੱਕ ਨਾਲ ਹੀ ਜੁੜੇ ਹੁੰਦੇ ਨੇ। ਉਹ ਇੱਕ ਦੀ ਉਹੀ ਕਮਾਈ ਕਰਦੇ ਆ, ਇੱਕ ਅੱਗੇ ਹੀ ਅਰਦਾਸ ਕਰਦੇ ਆ, ਮੈਂ ਹੋਰ ਵਾਹਿਗੁਰੂ ਜੀ ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੋ

ਦੁੱਖ ਸੁੱਖ ਤੁਝੀ ਪਾਸ ਜੁਗ ਜੁਗ ਏਕੋ ਜਾਤਾ। ਸਮਾਂ ਭਾਵੇਂ ਜਿੱਦਾਂ ਦਾ ਮਰਜ਼ੀ ਆ ਜਾਏ, ਦੁੱਖ ਦਾ ਸੁੱਖ ਦਾ ਇੱਕ ਨੂੰ ਉਹਨਾਂ ਨੇ ਜਾਣ ਲਿਆ, ਫਿਰ ਉਹ ਸੇਵਾ ਸਿਮਰਨ ਵਿੱਚ ਲੱਗ ਗਏ। ਉਹ ਭਾਗਾਂ ਵਾਲੇ ਨੇ, ਵੱਡ ਭਾਗੇ ਉਹਨਾਂ ਦੇ ਭਾਗ ਵੱਡੇ, ਚੰਗੇ ਭਾਗਾਂ ਵਾਲੇ ਨੇ ਉਹ ਜਿਨ੍ਹਾਂ ਨੇ ਇੱਕ ਨੂੰ ਜਾਣ ਲਿਆ। ਨਹੀਂ ਤੇ ਲੋਕ ਬਚਾ ਕਰਨ ਵਾਸਤੇ ਕੋਈ ਮੜੀਆਂ 'ਤੇ ਤੁਰਿਆ, ਕੋਈ ਮਸਾਣਾਂ 'ਤੇ, ਕੋਈ ਦੇਹਧਾਰੀਆਂ ਵੱਲ, ਕੋਈ ਕਿਤੇ ਤੁਰਿਆ ਹੋਇਆ, ਕੋਈ ਕਿਤੇ ਸਮਾਜ ਵਿੱਚ, ਕਿਤੇ ਦੁਨੀਆ 'ਚ ਨਜ਼ਰ ਮਾਰੋ ਤੇ ਲੋਕ ਤੁਹਾਨੂੰ ਦੌੜਦੇ ਨਜ਼ਰ ਆਉਣਗੇ, ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ। ਪਰ ਉਹ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਦੁੱਖ ਸੁੱਖ ਵਿੱਚ ਇੱਕ ਨੂੰ ਜਾਣਿਆ ਅਤੇ ਇੱਕ ਦੇ ਨਾਮ ਦੀ ਹੋਈ ਕਮਾਈ।

ਜੋ ਜਿਹੜਾ ਜਾਏ ਪਵੇ ਹਰ ਸ਼ਰਨਾਈ ਹਰੀ ਦੀ ਸ਼ਰਨ ਵਿੱਚ ਆ ਕੇ ਢਹਿ ਪਿਆ ਅਤੇ ਅਰਦਾਸ ਕੀਤੀ ਜਿਹਨੇ ਅਰਦਾਸ ਕਰੀ ਗੁਰਪੂਰੇ ਆਗੇ ਰੱਖ ਲੇਵੋ ਦੇਹੋ ਵਡਾਈ ਰਾਮ। ਫਿਰ ਕੀ ਕੀਤਾ ਜਿਹੜਾ ਸ਼ਰਨ ਦੇ ਵਿੱਚ ਆ ਕੇ ਜਿਹਨੇ ਬੇਨਤੀ ਕੀਤੀ ਨਾਨਕ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਤਿਸ ਨੂੰ ਸ਼ਬਦ ਬੁਝਾਏ ਉਹਨੂੰ ਸ਼ਬਦ ਨਾਲ ਜੁੜ ਕੇ ਸੋਝੀ ਆ ਗਈ। ਬੁਝਾਏ ਮਤਲਬ ਸਮਝਾ ਦੇਣਾ ਸਮਝ ਆਉਣੀ। ਗੁਰਾ ਇੱਕ ਦੇ ਬੁਝਾਈ ਬੁਝਾਈ ਮਤਲਬ ਸਮਝਾਉਣਾ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਕਹਿੰਦੇ ਜੋ ਜਾਏ ਪਵੇ ਹਰ ਸ਼ਰਨਾਈ ਜਿਹੜੇ ਹਰੀ ਦੀ ਸ਼ਰਨ ਵਿੱਚ ਆ ਕੇ ਪੈ ਗਏ ਔਰ ਅਰਦਾਸ ਕੀਤੀ ਆ ਕੇ ਉਹਨਾਂ ਨੂੰ ਫਿਰ ਸ਼ਬਦ ਮਿਲਿਆ ਗੁਰੂ ਦਾ। ਉਸ ਸ਼ਬਦ ਨੇ ਜਦੋਂ ਜੁੜਨਾ ਕੀਤਾ ਸੁਰਤ ਕਰਕੇ ਸ਼ਬਦ ਨਾਲ ਉਹ ਸ਼ਬਦ ਨੇ ਫਿਰ ਅੰਦਰ ਸੋਝੀ ਦੇ ਤੀ ਗਿਆਨ ਦੇ ਤਾ ਉਹਨੂੰ ਸਮਝ ਆ ਗਈ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸਮਝ ਆ ਗਈ ਸ਼ਬਦ ਨਾਲ ਜੁੜ ਗਏ ਉਹ ਤਾਂ ਭਾਗਾਂ ਵਾਲੇ ਨੇ ਪਰ ਜਿਨ੍ਹਾਂ ਨੂੰ ਹਜੇ ਸਮਝ ਨਹੀਂ ਆਈ ਉਹਨਾਂ ਨੂੰ ਸਮਝਾ ਰਹੇ ਆ ਕਿ ਭਾਈ ਇਸ ਜਗਤ ਵੱਲ ਦੇਖ ਲਓ ਕਿਵੇਂ ਵਿਕਾਰਾਂ ਦੀ ਅਗਨੀ ਅੰਦਰੋਂ ਹੀ ਅੰਦਰ ਸਾੜ ਰਹੀ ਹੈ। ਭੱਜ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਓ। ਹੁਣ ਕਿਤੇ ਅੱਗ ਲੱਗ ਗਈ ਹੋਵੇ ਅਤੇ ਬੜੀ ਤੇਜ਼ੀ ਨਾਲ ਅੱਗ ਅੱਗੇ ਨੂੰ ਫੈਲ ਰਹੀ ਹੋਵੇ ਕੀ ਕਰੋਗੇ? ਉੱਥੇ ਹੀ ਖਲੋਤੇ ਰਹੋਗੇ ਜਾਂ ਉੱਥੇ ਬੈਠ ਜਾਓਗੇ ਅੱਖਾਂ ਮੀਟ ਕੇ? ਨਹੀਂ, ਉਦੋਂ ਕੋਸ਼ਿਸ਼ ਕਰੋਗੇ ਵੀ ਮੈਂ ਤੇਜ਼ੀ ਨਾਲ ਇੱਥੋਂ ਨਿਕਲ ਜਾਵਾਂ, ਇਹ ਜਿਹੜੀ ਅੱਗ ਫੈਲ ਰਹੀ ਹੈ ਇਹ ਕਿਤੇ ਮੈਨੂੰ ਆਪਣੀ ਲਪੇਟ ਵਿੱਚ ਨਾ ਲੈ ਲੇ। ਬਾਹਰੋਂ ਭੱਜਾਂਗੇ ਉੱਥੇ ਤੇਜ਼ੀ ਨਾਲ ਦੌੜਾਂਗੇ। ਅਤੇ ਮਹਾਰਾਜ ਕਹਿੰਦੇ ਮਨ ਕਰਕੇ ਵੀ ਦੌੜ, ਬਾਹਰੋਂ ਸਰੀਰ ਕਰਕੇ ਤਾਂ ਤੂੰ ਦੌੜ ਲਏਗਾ, ਆਪਣੀ ਗੱਡੀ ਵੀ ਤੂੰ ਤੇਜ਼ ਭਜਾ ਕੇ ਬਚਾ ਕਰ ਲਏਗਾ, ਪਰ ਜਿਹੜੀ ਅੰਦਰ ਅੱਗ ਬੇਕਾਰਾਂ ਦੀ ਹੈ ਉਹਦੇ ਤੋਂ ਕਿਵੇਂ? ਉਹ ਮਨ ਕਰਕੇ ਭੱਜ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾ, ਕਿਉਂਕਿ ਮਨ ਨੂੰ ਬਚਾਉਣਾ ਵਿਕਾਰਾਂ ਦੀ ਅਗਨੀ ਚੋਂ, ਫਿਰ ਮਨ ਨੂੰ ਭੱਜ ਕੇ ਆਉਣਾ ਪੈਣਾ। ਗੱਲ ਸਰੀਰ ਦੀ ਨਹੀਂ ਹੈ, ਗੱਲ ਮਨ ਦੀ ਹੈ। ਅੰਦਰ ਵਿਕਾਰਾਂ ਦੀ ਅਗਨੀ ਤੋਂ ਤੈਨੂੰ ਸਤਿਗੁਰੂ ਨੇ ਬਚਾਉਣਾ ਔਰ ਉਹਦਾ ਸੇਕ ਨਹੀਂ ਲੱਗਣ ਦੇਗਾ। ਅਸੀਂ ਕਹਾਂਗੇ ਇਹ ਕਿੱਦਾਂ ਹੋ ਸਕਦਾ ਜੀ? ਮਹਾਰਾਜ ਕਹਿੰਦੇ ਕਿਉਂ? ਜਦੋਂ ਮਾਤਾ ਦੀ ਕੁੱਖ ਵਿੱਚ 9 ਮਹੀਨੇ ਤੇਰਾ ਵਾਸ ਰਿਹਾ ਤੇ ਕੀ ਉਹਨੇ ਅਗਨੀ ਤੋਂ ਬਚਾ ਕੇ ਨਹੀਂ ਰੱਖਿਆ? ਕਿ ਉਹਨੇ ਤੈਨੂੰ ਸੇਕ ਲੱਗਣ ਦਿੱਤਾ 9 ਮਹੀਨੇ ਮਾਤਾ ਦੀ ਕੁੱਖ ਵਿੱਚ? ਜੇ ਉਹ ਸੇਕ ਨਹੀਂ ਲੱਗਣ ਦਿੱਤਾ ਤੇ ਫਿਰ ਉਹ ਤੂੰ ਭੱਜ ਕੇ ਵਾਹਿਗੁਰੂ ਦੇ ਚਰਨਾਂ 'ਚ ਆ, ਉਹ ਤੈਨੂੰ ਵਿਕਾਰਾਂ ਦੀ ਅਗਨੀ ਦਾ ਸੇਕ ਕਿੱਦਾਂ ਲੱਗਣ ਦਏਗਾ? ਜੈਸੀ ਅਗਨ ਉਧਰ ਮੈਂ ਤੈਸੀ ਬਾਹਰ, ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਉੱਥੇ ਸੇਕ ਕਿਉਂ ਨਹੀਂ ਲੱਗਾ? ਕਿਉਂਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰੱਖਣ ਹਾਰੇ। ਤੇ ਜਦੋਂ ਜਨਮ ਲਿਆ ਅੱਖਾਂ ਖੁੱਲੀਆਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਉਹ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ। ਤ੍ਰਿਸ਼ਨਾ ਕੀ ਹੈ? ਅੱਗ ਹੈ। ਧਿਆਨ ਭਟਕ ਗਿਆ, ਧਿਆਨ ਨਿਰੰਕਾਰ ਵੱਲੋਂ ਹਟ ਕੇ ਸੰਸਾਰ ਨਾਲ ਲੱਗ ਗਿਆ, ਫਿਰ ਸੇਕ ਵੀ ਲੱਗਣ ਲੱਗ ਪਿਆ, ਫਿਰ ਇਹ ਵਿਕਾਰਾਂ ਦੀ ਅਗਨੀ ਸਾੜਨ ਵੀ ਲੱਗ ਪਈ, ਫਿਰ ਦੁਖੀ ਵੀ ਹੋਣ ਲੱਗ ਗਿਆ, ਚਿੰਤਾਵਾਂ ਪਰੇਸ਼ਾਨੀਆਂ ਵੀ ਵਧਣ ਲੱਗ ਪਈਆਂ, ਕਿਉਂਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਕੀ ਸੀ? ਜੈਸੀ ਅਗਨ ਉਧਰ ਮੈਂ ਤੈਸੀ ਬਾਹਰ, ਮਾਇਆ ਇਹਨੇ ਸਾੜਨਾ ਸ਼ੁਰੂ ਕਰਤਾ। ਤਾਂ ਮਹਾਰਾਜ ਕਹਿੰਦੇ ਇਸ ਲਈ ਭੱਜ ਕੇ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆ ਜਾ, ਵਾਹਿਗੁਰੂ ਤੈਨੂੰ ਆਇਆਂ ਨੂੰ ਰੱਖ ਲੈਣਗੇ, ਤੇਰੀ ਲਾਜ ਰੱਖਣਗੇ, ਆਇਆਂ ਨੂੰ ਤੈਨੂੰ ਸ਼ਬਦ ਦੇਣਗੇ, ਉਹ ਸ਼ਬਦ ਦਾ ਅਭਿਆਸ ਕਰੇਗਾ, ਤੈਨੂੰ ਸਮਝ ਆ ਜਾਏਗੀ, ਫਿਰ ਤੇਰਾ ਅੰਦਰ ਮਨ ਸ਼ੀਤਲ ਹੋ ਜਾਏਗਾ, ਵਿਕਾਰਾਂ ਦੀ ਅਗਨੀ ਤਾਂ ਛੱਡ, ਅਗਨੀ ਦਾ ਸੇਕ ਨਹੀਂ ਤੇਰੇ ਮਨ ਨੂੰ ਲੱਗ ਸਕਦਾ ਜੇ ਤੂੰ ਸ਼ਬਦ ਨਾਲ ਜੁੜ ਜਾਏ ਗੁਰਬਾਣੀ ਦੇ ਨਾਲ। ਸਤਿਗੁਰੂ ਗੁਰੂ ਮਹਾਰਾਜ ਜੀ ਨੇ, ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਕਿਰਪਾ ਕਰ ਸਮਝਾਇਆ
ਔਰ ਨਾਲ ਇਹ ਵੀ ਸੁਚੇਤ ਕੀਤਾ ਧਿਆਨ ਰੱਖੀ ਕਿਤੇ ਕੱਚੀ ਬਾਣੀ ਵੱਲ ਨਾ ਤੁਰ ਪਈ ਨਹੀਂ ਤਾਂ ਇਹ ਅਗਨੀ ਦਾ ਸੇਕ ਜਿਹੜਾ ਇਹਦੇ ਤੋਂ ਤੈਨੂੰ ਕੋਈ ਨਹੀਂ ਬਚਾ ਸਕਦਾ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਤੂੰ ਸਤਿਗੁਰੂ ਕੋਲੋਂ ਸੱਚੇ ਸ਼ਬਦ ਦਾ ਲੈ ਕੇ ਅਭਿਆਸ ਕਰ, ਸੱਚੇ ਸ਼ਬਦ ਦੀ ਬਖਸ਼ਿਸ਼ ਲੈ ਕੇ ਉਹ ਅਭਿਆਸ ਕਰ, ਕਿਉਂਕਿ ਸ਼ਬਦ ਜਿਹੜਾ ਧੁਰੋਂ ਆਇਆ ਹੋਇਆ ਹੈ, ਜਿਹੜਾ ਖਸਮ ਦੀ ਬਾਣੀ ਵਾਲਾ ਹੈ, ਉਹਨੇ ਤੇਰੇ ਅੰਦਰ ਦੀ ਸਾਰੀ ਜਲਨ ਬੁਝਾ ਦੇਣੀ ਹੈ। ਤਾਂ ਗੁਰੂ ਮਹਾਰਾਜ ਜੀ ਸਾਨੂੰ

ਜਿਹਨੇ ਗੁਰੂ ਦੀ ਮੱਤ ਲੈ ਕੇ ਸ਼ਬਦ ਵਿੱਚੋਂ ਨਾਮ ਦਾ ਰਸ ਚੱਖ ਲਿਆ, ਸੱਚੈ ਸ਼ਬਦ ਸੁਭਾਖਿਆ, ਭਾਖਿਆ ਮਤਲਬ ਬੋਲੀ, ਸੂ ਮਤਲਬ ਚੰਗਾ, ਉਹਦੀ ਬੋਲੀ ਚੰਗੀ ਹੋ ਜਾਂਦੀ ਹੈ, ਉਹਦੀ ਬੋਲੀ ਮਿਠਾਸ ਵਾਲੀ ਹੋ ਜਾਂਦੀ ਹੈ, ਉਹਦੀ ਬੋਲੀ ਰਸ ਵਾਲੀ ਹੋ ਜਾਂਦੀ ਹੈ, ਉਹਦੇ ਅੰਦਰੋਂ ਫਿਰ ਕੜਵਾਹਟ ਨਹੀਂ ਨਿਕਲਦੀ, ਉਹ ਫਿਰ ਮਾੜਾ ਭੈੜਾ ਕੌੜਾ ਨਹੀਂ ਬੋਲਦਾ, ਉਹ ਫਿਰ ਹੁਣ ਰਸ ਕਿਹਦਾ ਚੱਖਿਆ ਸੀ? ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਕਿਹਦੇ 'ਚੋਂ ਰਸ ਚੱਖਿਆ ਸੀ? ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ। ਉਹ ਅੰਦਰੋਂ ਜਦੋਂ ਰਸ ਚੱਖਿਆ ਤੇ ਅੰਦਰੋਂ ਹੁਣ ਮਿਠਾਸ ਨਿਕਲਦੀ ਹੈ, ਕੜਵਾਹਟ ਨਹੀਂ ਨਿਕਲਦੀ। ਹੁਣ ਨਫ਼ਰਤ ਵਾਲੇ ਬੋਲ ਨਹੀਂ, ਈਰਖਾ ਵਾਲੇ ਬੋਲ ਨਹੀਂ, ਵੈਰ ਵਿਰੋਧ ਵਾਲੇ ਬੋਲ ਨਹੀਂ, ਹੁਣ ਅੰਦਰੋਂ ਪ੍ਰੇਮ ਵਾਲੇ ਚੰਗੇ ਬੋਲ ਨਿਕਲਦੇ ਆ। ਮਹਾਰਾਜ ਕਹਿੰਦੇ ਸ਼ਬਦ ਦੇ ਦੁਆਰਾ, ਸ਼ਬਦ ਗੁਰਬਾਣੀ ਸਾਨੂੰ ਮਾੜਾ ਬੋਲਣਾ ਸਿਖਾਉਂਦੀ ਹੈ, ਗੁਰਬਾਣੀ ਸਾਨੂੰ ਕਦੇ ਭੈੜਾ ਕੌੜਾ ਬੋਲਣਾ ਸਿਖਾਉਂਦੀ ਹੈ, ਗੁਰਬਾਣੀ ਤਾਂ ਸਾਨੂੰ ਚੰਗਾ ਬੋਲਣਾ ਸਿਖਾਉਂਦੀ ਹੈ। ਇਸ ਲਈ ਸ਼ਬਦ ਸੁਭਾਖੇ ਆ, ਜਿਹਨੇ ਸੱਚੇ ਸ਼ਬਦ ਦਾ ਅਭਿਆਸ ਕੀਤਾ ਔਰ ਹਰ ਰਸ ਚਾਖਿਆ, ਉਹਦੇ ਅੰਦਰੋਂ ਚੰਗੇ ਬੋਲ ਨਿਕਲਦੇ ਆ, ਕਿਉਂਕਿ ਉਹ ਅੰਦਰੋਂ ਸਚਿਆਰ ਹੋ ਗਿਆ, ਉਹ ਅੰਦਰ ਕੁੜਿਆਰ ਨਹੀਂ ਹੈ, ਉਹ ਸਚਿਆਰ ਹੋ ਗਿਆ। ਫਿਰ ਦਰ ਸੱਚੈ ਸਦਾ ਹੈ ਸੱਚਾ, ਦਰ ਦਰਵਾਜ਼ਾ, ਰਾਰੇ ਨੂੰ ਸਿਹਾਰੀ, ਦਰ ਉੱਤੇ ਸੱਚੈ, ਸੱਚੇ ਦੇ ਦਰ ਉੱਤੇ ਉਹ ਸਦਾ ਸਚਿਆਰ ਬਣ ਕੇ ਰਹਿੰਦਾ ਹੈ, ਕਿਉਂਕਿ ਕੁੜਿਆਰ ਤਾਂ ਉਹਦੇ ਦਰ 'ਤੇ ਟੇਕ ਹੀ ਨਹੀਂ ਸਕਦਾ। ਕੁੜਿਆਰ ਨੂੰ ਵਾਹਿਗੁਰੂ ਜੀ ਦੇ ਦਰ 'ਤੇ ਪਹੁੰਚਣਾ ਵੀ ਔਖਾ ਹੈ, ਉਹਦੇ ਦਰ 'ਤੇ ਬੈਠਣਾ ਤਾਂ ਬੜੀ ਵੱਡੀ ਗੱਲ ਹੈ। ਸਚਿਆਰ ਜਿਹੜਾ ਹੋ ਗਿਆ ਸੱਚਾ, ਮਹਾਰਾਜ ਕਹਿੰਦੇ ਸ਼ਬਦ ਨਾਲ ਜੁੜ ਕੇ ਉਹਦੇ ਦਰ 'ਤੇ ਉਹ ਸਦਾ ਸੱਚ ਨੂੰ ਢੋਈ ਮਿਲ ਜਾਂਦੀ ਹੈ, ਉਹ ਸਦਾ ਸੱਚੇ ਦੇ ਦਰ 'ਤੇ ਟਿਕ ਜਾਂਦਾ ਹੈ। ਸ਼ਬਦ ਦਾ ਪਹਿਲੇ ਤਾਂ ਆਪਾਂ ਇਹ ਮਾਣ ਮਹਿਸੂਸ ਕਰੀਏ ਵੀ ਮਹਾਰਾਜ ਤੁਸੀਂ ਸਾਨੂੰ ਆਪਣੇ ਦਰ 'ਤੇ ਲਿਆਂਦਾ, ਸੰਗਤ ਕਰਵਾ ਰਹੇ ਹੋ, ਸਾਨੂੰ ਸ਼ਬਦ ਨਾਲ ਜੋੜ ਰਹੇ ਹੋ ਤਾਂ ਕਿ ਸਾਡੇ ਅੰਦਰ ਆਹ ਬਖਸ਼ਿਸ਼ ਵਰਤ ਜਾਏ, ਅਸੀਂ ਰਸ ਚੱਖ ਲਈਏ ਅਤੇ ਸਦਾ ਤੁਹਾਡੇ ਦਰ 'ਤੇ ਟਿਕ ਜਾਈਏ, ਸਾਨੂੰ ਕਦੇ ਝੂਠੇ ਦੇ ਦਰ ਉੱਤੇ ਜਾਣ ਦੀ ਲੋੜ ਹੀ ਨਾ ਪਵੇ, ਕਦੇ ਕਿਸੇ ਦੰਬੀ ਪਖੰਡੀ ਦੇ ਦਰ 'ਤੇ ਜਾਣ ਦੀ ਲੋੜ ਹੀ ਨਾ ਪਵੇ, ਅਸੀਂ ਸਚਿਆਰ ਬਣ ਕੇ ਸਦਾ ਤੁਹਾਡੇ ਦਰ 'ਤੇ ਟਿਕੇ ਰਹਿਣਾ ਚਾਹੁੰਦੇ ਹਾਂ। ਤਾਂ ਮਹਾਰਾਜ ਕਹਿੰਦੇ ਜਿਹੜੇ ਸਚਿਆਰ ਹੋ ਗਏ ਸ਼ਬਦ ਨਾਲ ਜੁੜ ਕੇ, ਦਰ ਸੱਚੈ ਸਦਾ ਹੈ ਸੱਚਾ, ਸੱਚੈ ਸ਼ਬਦ ਸੁਭਾਖਿਆ, ਉਹਨਾਂ ਦੀ ਅਵਸਥਾ ਇਹ

ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਸਚਿਆਰ ਬਣਾ ਦਿੱਤਾ, ਆਪਣੇ ਦਰ 'ਤੇ ਸ਼ਬਦ ਨਾਲ ਜੋੜ ਕੇ ਘੜ ਕੇ ਉਹਨਾਂ ਨੂੰ ਜਦੋਂ ਵਡਿਆਈ ਦਿੱਤੀ, ਮਾਣ ਸਨਮਾਨ ਦਿੱਤਾ, ਉਹਨਾਂ ਨੂੰ ਕੀ ਮਿਲਿਆ? ਘਰ ਵਿੱਚ ਇੱਕ ਘਰ ਮਿਲ ਗਿਆ। ਇੱਕ ਤਾਂ ਆਹ ਘਰ ਹੈ ਸਰੀਰ, ਇੱਕ ਘਰ ਇਹਦੇ ਅੰਦਰ ਹੈ ਹਿਰਦੇ ਵਿੱਚ। ਕੋਠੜੇ ਮੈਂ ਕੋਠਰੀ, ਉਸ ਕੋਠੀ ਦੇ ਵਿੱਚ ਇੱਕ ਹੋਰ ਕੋਠੀ ਹੈ, ਕਮਰੇ ਵਿੱਚ ਇੱਕ ਹੋਰ ਕਮਰਾ ਬਣਿਆ ਹੋਇਆ ਹੈ। ਅਸੀਂ ਉੱਥੇ ਤੱਕ ਪਹੁੰਚਣਾ ਅਤੇ ਉਹ ਸਾਰੇ ਨਹੀਂ ਪਹੁੰਚ ਸਕਦੇ, ਨਿੱਜ ਘਰ ਵਿੱਚ ਸਾਰੇ ਨਹੀਂ ਪਹੁੰਚ ਸਕਦੇ, ਜਿਹਨੂੰ ਨਿੱਜ ਘਰ ਕਹਿੰਦੇ ਆ। ਜਿਸ ਘਰ ਦੇ ਵਿੱਚ ਜਿੰਦ ਵੱਸਦੀ ਹੈ, ਜਿਸ ਘਰ ਵਿੱਚ ਪਰਮੇਸ਼ਵਰ ਦਾ ਵਾਸਾ, ਆਹ ਸਰੀਰ ਘਰ ਹੈ। ਜਿਹੜੇ ਘਰ ਅਸੀਂ ਬਣਾਏ ਨੇ ਉਸ ਘਰ ਵਿੱਚ ਸਰੀਰ ਰਹਿੰਦਾ ਹੈ। ਇੱਕ ਮਨ ਦਾ ਘਰ ਹੈ, ਉਹ ਹੈ ਜਿੰਦ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਥੋੜ੍ਹਾ ਜਿਹਾ ਸਮਝ ਲਿਓ, ਆਪਾਂ ਆਪੋ ਆਪਣੇ ਘਰਾਂ 'ਚੋਂ ਹੀ ਆਏ ਹਾਂ ਨਾ, ਅਤੇ ਸਾਡੇ ਸਰੀਰ ਦਾ ਘਰ ਹੈ। ਆਹ ਘਰ ਕਿਹਦਾ ਜੀ? ਫਲਾਣੇ ਦਾ। ਆਹ ਘਰ ਕਿਹਦਾ ਜੀ? ਫਲਾਣੇ ਦਾ। ਇਹ ਸਰੀਰ ਦਾ ਜਿਹੜਾ ਨਾਮ ਰੱਖਿਆ, ਇਸ ਘਰ ਬਣੇ ਹੋਏ ਨੇ। ਬਾਹਰ ਮੇਨ ਪਲੇਟ ਵੀ ਲੱਗੀ ਹੋਈ ਹੈ ਜਿਹਦੇ 'ਤੇ ਨਾਮ ਲਿਖਿਆ ਹੋਇਆ, ਇਹ ਫਲਾਣੇ ਦਾ ਘਰ, ਫਲਾਣੇ ਦਾ ਘਰ। ਉਹ ਘਰ ਜਿਹੜਾ ਹੈ ਉਹ ਕਿਹਦਾ ਹੈ? ਉਹ ਸਰੀਰ ਦਾ, ਉਹਦੇ ਵਿੱਚ ਸਰੀਰ ਰਹਿੰਦਾ। ਇੱਕ ਘਰ ਹੈ ਇਸ ਮਨ ਦਾ, ਉਹ ਮਨ ਦਾ ਘਰ ਕਿਹੜਾ? ਜਿੱਥੇ ਜਿੰਦ ਰਹਿੰਦੀ ਹੈ। ਪਰ ਮਨ ਨਿਘਰਿਆ ਹੋਇਆ ਪਿਆ, ਮਨ ਆਪਣੇ ਘਰ ਤੋਂ ਬਾਹਰ ਹੀ ਤੁਰਿਆ ਫਿਰਦਾ, ਇਹ ਪਰਦੇਸੀ ਹੋਇਆ ਪਿਆ। ਮਨ ਪਰਦੇਸੀ ਵੇ ਆਓ ਘਰੇ, ਨੀ ਘਰਿਆ ਘਰ ਆਓ, ਗੁਰਬਾਣੀ ਵਿੱਚ ਬਚਨ ਆਉਂਦੇ ਆ। ਜਿਹੜੀ ਇਸ ਕੋਠੀ ਹੈ ਘਰ, ਇਸ ਕੋਠੀ ਵਿੱਚ ਇੱਕ ਹੋਰ ਛੋਟੀ ਜਿਹੀ ਕੋਠੀ ਬਣੀ ਆ, ਅਸੀਂ ਉੱਥੇ ਤੱਕ ਪਹੁੰਚਾਂਗੇ ਤੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਜੇ ਨਹੀਂ ਪਹੁੰਚੇ ਫਿਰ ਤਾਂ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ, ਮੂਲ ਗਵਾਏ ਜੀ। ਉਹ ਮਨਮੁਖ ਮੂਲ ਗਵਾ ਗਿਆ। ਇਸ ਵਾਸਤੇ ਮਹਾਰਾਜ ਜੀ ਕਹਿੰਦੇ, ਜਿਹਨੂੰ ਗੁਰੂ ਨੇ ਸ਼ਬਦ ਦਿੱਤਾ ਔਰ ਸ਼ਬਦ ਵਿੱਚੋਂ ਜਿਹਨੇ ਰਸ ਚੱਖ ਲਿਆ, ਫਿਰ ਸਾਹਿਬ ਕਹਿੰਦੇ ਘਰ ਮੈਂ ਨਿੱਜ ਘਰ ਪਾਇਆ। ਉਹ ਫਿਰ ਮਨ ਆਪਣੇ ਜਿੰਦ ਰੂਪੀ ਘਰ ਵਿੱਚ ਚਲਾ ਗਿਆ, ਜਿੱਥੇ ਨਿਰੰਕਾਰ ਦਾ ਵਾਸਾ ਹੈ। ਸਤਿਗੁਰ ਦੇ ਵਡਾਈ, ਇਹ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਜਿਹਨੂੰ ਦਿੱਤੀਆਂ, ਉਹ ਆਪਣੇ ਨਿੱਜ ਘਰ ਦੇ ਵਿੱਚ ਪ੍ਰਵੇਸ਼ ਕਰਦਾ ਔਰ ਨਿੱਜ ਘਰ ਦੇ ਵਿੱਚ

नानक गुरु अमरदास महाराज जो नाम रत्ते जिहड़े जिहड़े सतगुरु दी शरण विच आ के नाम विच रत्ते गए सही महल पायन उन्होंने उस महल नू पालिया जिथे परमेश्वर दा वासा है निज घर नू पालिया मत परवान सच साई उन्हां दे अंदर दी जिहड़ी मत सी ਉਹ ਵੀ ਪ੍ਰਵਾਨ ਹੋ ਗਈ ਕਿਉਂਕਿ ਉਹ ਕੂੜ ਮਤ ਦੇ ਨਹੀਂ ਸੀ ਨਾ ਉਹ ਸੱਚੀ ਮਤ ਲੈ ਕੇ ਤੁਰੇ ਸੀ ਗੁਰੂ ਦੀ ਮਤ ਲੈ ਕੇ ਉਹ ਗੁਰੂ ਮਹਾਰਾਜ ਦੀ ਦਿੱਤੀ ਹੋਈ ਮਤ ਲੈ ਕੇ ਤੁਰੇ ਸੀ ਉਹਨਾਂ ਨੇ ਇੱਧਰ ਆਸਾ ਪਾਸਾ ਦੇਖਿਆ ਹੀ ਨਹੀਂ ਉਹ ਦੁਬਿਧਾ ਵਿੱਚ ਪਏ ਹੀ ਨਹੀਂ ਦੁਬਿਧਾ ਵਿੱਚ ਪੈਣ ਤੋਂ ਬਚ ਗਏ ਕਿਉਂਕਿ ਆਪਾਂ ਪੜ੍ਹਿਆ ਨਾ ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਮਹਾਰੇ ਕਹਿੰਦੇ ਉਹ ਦੁਬਦਾ ਚ ਪਏ ਹੀ ਨਹੀਂ ਉਹ ਸਿੱਧੇ ਰਾਹ ਤੁਰੇ ਗਏ ਗੁਰੂ ਦੀ ਮਤ ਲੈ ਕੇ ਮਨ ਮਤ ਉਹਨਾਂ ਦੀ ਜ਼ਿੰਦਗੀ ਵਿੱਚ ਆਈ ਨਹੀਂ ਇਸ ਲਈ ਉਹਨਾਂ ਦੀ ਮਤ ਪ੍ਰਵਾਨ ਹੋ ਗਈ ਵਾਹਿਗੁਰੂ ਦੇ ਦਰ ਤੇ ਉਹ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਲੈ ਕੇ ਤੁਰੇ ਸੀ ਪ੍ਰਵਾਨ ਹੋ ਗਏ ਉਸ ਸੱਚੇ ਦੇ ਦਰ ਤੇ ਔਰ ਨਾਮ ਰੱਤੇ ਵਿੱਚ ਰੱਤੇ ਹੋਏ ਪ੍ਰਵਾਨ ਹੋਏ ਤੇ ਉਹਨਾਂ ਨੂੰ ਨਿੱਜ ਘਰ ਉਹ ਪਰਮੇਸ਼ਵਰ ਦਾ ਦਰ ਉਹਨਾਂ ਨੂੰ ਪ੍ਰਾਪਤ ਹੋ ਗਿਆ ਅੱਜ ਦੇ ਇਸ ਸ਼ਬਦ ਵਿੱਚ ਫਿਰ ਇੱਕ ਵਾਰੀ ਸਮਝ ਲਓ ਤੇ ਅਰਦਾਸ ਤਾਂ ਹੀ ਹੋਏਗੀ ਜਦੋਂ ਸਾਰੇ ਸੰਸਾਰ ਵੱਲ ਇੱਕ ਵਾਰੀ ਨਜ਼ਰ ਮਾਰਿਓ ਤੁਹਾਨੂੰ ਸੰਸਾਰ ਜਲਦਾ ਬਲਦਾ ਸੜਦਾ ਨਜ਼ਰ ਆਏਗਾ ਰੋਂਦਾ ਕੁਰਲਾਉਂਦਾ ਨਜ਼ਰ ਆਏਗਾ ਕੋਈ ਕ੍ਰੋਧ ਦੀ ਅੱਗ ਵਿੱਚ ਸੜ ਰਿਹਾ ਕੋਈ ਨਫ਼ਰਤ ਦੀ ਅੱਗ ਵਿੱਚ ਸੜ ਰਿਹਾ ਕੋਈ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਇਹ ਵਿਕਾਰਾਂ ਦੀ ਅਗਨੀ ਵਿੱਚ ਸੜ ਰਿਹਾ ਪੂਰਾ ਸੰਸਾਰ ਹੀ ਸੜ ਜਲ ਬਲ ਰਿਹਾ ਅਤੇ ਜੇ ਲੱਗਦਾ ਵੀ ਇਹ ਅੱਗ ਕਿਤੇ ਮੇਰੇ ਘਰ ਤੱਕ ਨਾ ਪਹੁੰਚ ਜਾਏ ਆਪਣੇ ਪਰਿਵਾਰ ਨੂੰ ਲੈ ਕੇ ਭੱਜ ਕੇ ਸਤਿਗੁਰੂ ਦੀ ਸ਼ਰਨ 'ਚ ਆ ਜਾਓ ਪਰਿਵਾਰ ਨੂੰ ਤਾਂ ਆਖਿਆ ਵੀ ਆਪਣੇ ਧੀਆਂ ਪੁੱਤ ਨੂੰ ਵੀ ਲੈ ਕੇ ਗੁਰੂ ਘਰ ਆਓ ਇਹਨਾਂ ਨੂੰ ਗੁਰੂ ਵਾਲੇ ਬਣਾਓ ਇੱਕ ਨਸ਼ਿਆਂ ਦੀ ਅੱਗ ਵੀ ਬੜੀ ਤੇਜ਼ੀ ਨਾਲ ਫੈਲ ਰਹੀ ਹੈ ਸਾਡੇ ਨੌਜਵਾਨਾਂ ਦੀ ਨੌਜਵਾਨੀ ਖੋਖਲੀ ਹੋ ਗਈ ਖਾ ਗਈ ਅੰਦਰੋਂ ਹੀ ਅੰਦਰ ਇਹ ਵਿਕਾਰਾਂ ਦੀ ਅਗਨੀ ਫੈਸ਼ਨ ਦੀ ਅਗਨੀ ਇਹਨਾਂ ਤੋਂ ਜੇ ਬਚਣਾ ਚਾਹੁੰਦੇ ਹਾਂ ਤਾਂ ਭੱਜ ਕੇ ਵਾਹਿਗੁਰੂ ਦੇ ਦਰ 'ਤੇ ਆ ਜਾਈਏ ਔਰ ਆ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਨੂੰ ਨਾਮ ਦੀ ਖੈਰ ਪਾ ਦਿਓ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਦੇ ਦਿਓ ਕਿਉਂਕਿ ਇੱਕੋ ਇੱਕ ਸੱਚਾ ਨਾਮ ਹੈ ਜਿਹੜਾ ਸਾਨੂੰ ਵਿਕਾਰਾਂ ਦੀ ਅਗਨੀ ਤੋਂ ਬਚਾ ਸਕਦਾ ਉੱਤਮ ਮਤ ਦੇ ਕੇ ਪਰਮੇਸ਼ਵਰ ਦੇ ਦਰ ਤੱਕ ਸਾਨੂੰ ਪਹੁੰਚਾ ਸਕਦਾ ਸਾਡਾ ਜੀਵਨ ਸਫਲਾ ਹੋ ਸਕਦਾ ਇਸ ਲਈ ਅਸੀਂ ਅਰਦਾਸ ਕਰੀਏ ਵਾਹਿਗੁਰੂ ਜੀ ਦੇ ਦਰ 'ਤੇ ਆਪਣੇ ਲਈ ਵੀ ਔਰ ਸਰਬੱਤ ਦੇ ਭਲੇ ਵਾਸਤੇ ਵੀ ਕਿ ਮਹਾਰਾਜ ਇਸ ਸੜਦੇ ਬਲਦੇ ਜਗਤ ਵਿੱਚ ਜੀਆਂ ਨੂੰ ਵੀ ਤੁਸੀਂ ਰੱਖ ਲਓ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਇਹ ਨਾਮ ਦੀ ਖੈਰ ਵਾਹਿਗੁਰੂ ਜੀ ਕੋਲੋਂ ਮੰਗ ਲਈਏ

0: ਅਰਦਾਸ ਵਾਹਿਗੁਰੂ ਜੀ ਦੇ ਦਰ 'ਤੇ ਹੈ। ਜਿਹੜੇ ਆ ਗਏ ਵਾਹਿਗੁਰੂ ਜੀ ਦੇ ਦਰ 'ਤੇ ਮੁਬਾਰਕ, ਜਿਹੜੇ ਹਜੇ ਵਾਹਿਗੁਰੂ ਜੀ ਦੇ ਦਰ 'ਤੇ ਨਹੀਂ ਆਏ ਉਹਨਾਂ ਨੂੰ ਵੀ ਕਿਤੇ ਮਤ ਸਮਤ ਮਿਲੇ, ਉਹਨਾਂ ਨੂੰ ਵੀ ਇਹ ਮਹਿਸੂਸ ਹੋਵੇ ਇਹ ਜੱਗ ਜਲਤਾ ਦੇਖ ਕੇ ਭੱਜ ਪਏ, ਹਰ ਸ਼ਰਨਾਈ ਰਾਮ ਅਰਦਾਸ ਕਰੀ ਗੁਰ ਪੂਰੇ ਆਗੈ, ਰੱਖ ਲੇਵੋ ਦੇਹੋ ਵਡਾਈ ਰਾਮ। ਸਾਨੂੰ ਵਿਕਾਰਾਂ ਦੀ ਬਾਹਰ ਦੀ ਅਗਨੀ ਤੋਂ ਤਾਂ ਮਹਾਰਾਜ ਅਸੀਂ ਬਚ ਜਾਂਗੇ, ਪਰ ਜਿਹੜੀ ਵਿਕਾਰਾਂ ਦੀ ਅਗਨੀ ਹੈ ਨਾ, ਇਹ ਤੁਹਾਡੀ ਕਿਰਪਾ ਤੋਂ ਬਿਨਾਂ ਇਹ ਬਚਾਅ ਨਹੀਂ ਹੋ ਸਕਦਾ। ਗੁਰੂ ਵਾਲੇ ਬਣੋ, ਬਾਣੇ ਬਾਣੀ ਦੇ ਧਾਰਨੀ ਬਣੋ, ਸ਼ਬਦ ਅਭਿਆਸ ਜਿਹੜਾ ਉਹ ਨਿੱਤ ਉੱਠ ਗਾਵੋ, ਪ੍ਰਭ ਕੀ ਬਾਣੀ ਜਿਹੜੀ ਹੈ ਉਹ ਆਪਣਾ ਜੀਵਨ ਬਣਾਈਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ।
1: ਘਰ ਮੈਂ ਹੈ ਨਿਜ ਘਰ ਪਾਇਆ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰ ਬਿਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋਸ਼ ਉਤਰੋ ਪਿਆਰੂ ਸਾਚਾ ਨਾਮ ਮੇਰਾ ਅੰਧਾਰੂ ਵਾਜੇ ਪੰਸਵ ਤਿਤ ਕਰ ਸੁਭਾਗੇ ਕਰ।

ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਠੈ ਸਭ ਦੁੱਖ ਜਾਏ ਤੀਗ ਬਹਾਦਰ ਸਿਮਰਿਐ ਘਰ ਨੌ ਨਿਦਾਵੇ ਤਾਏ ਸਭ ਥਾਈ ਹੋਈ ਸਹਾਈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ

ਸਿਖਾਂਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ

ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ। ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ।

ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ।

ਹਿੰਡੌਤ ਬੰਧਨਣ ਕਬਾਰ ਸਰਬ ਕਲਾਂ ਸਮਰੱਥ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਰਵੰ ਗੁਰ।

ਪੌੜੀ ਗੁੱਡੀ ਹੁੰਡਾ ਪਾਰ ਧੀਰ ਅੰਮ੍ਰਿਤ ਵਰ ਰੰਗ ਅਨੇਕ ਨਾ ਚੰਕੜ ਤਵਾ ਜੀਆਂ ਜੀਓ ਸੁਖ ਜਾਲਾ ਸੁਖ ਤੇਰਾ ਬਸ ਤੇਰਾ ਕਪਲਾ ਤੇਰਾ ਕਰ ਅਨੰਤ ਦਾਇਤ ਕਰ ਮਾਣ ਤੇ ਜਪਨਾਪ ਜਰ ਸਰਵ ਕਲਾ।

ਸਹਿਤ ਸ੍ਰੀ ਸਾਹ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂਗਾ ਮਰਨੀ ਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ

ਵੇਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ।

ਵਿੱਚ ਬਤੀਤ ਕਰਵਾਵਨਾ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ। ਮੈਂ ਤੁਧੇ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੂੰ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ, ਸੁਖੋ ਟਲ ਗੁਰ ਸੇਵੀਐ, ਐਹਨ ਸੁਸਹਿਜ ਸੁਭਾਈ। ਦਰਸ਼ਨ ਪਰਸਿਆ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਹੋਵੈ ਸਿਫ ਦੁਖ ਸਮ ਦੀ, ਨੂਰੇ ਅਰਸੋਂ ਗੁਰਸੋਂ ਝੱਟੀ ਐ। ਤੁਧਰ ਠਹਿ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੀ ਸਾਹ, ਜਿਸ ਪਾਸ ਬੈਠਿਆ ਸੋਹੀ ਐ। ਸਭਨਾ ਦਾ ਵੀ ਸਾਹ, ਸਤਿ

ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਜ਼ਰੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ

ਸਤਨਾਮ ਵਾਹਿਗੁਰੂ ਸਾਹਿਬ ਜੀਓ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾ ਦੂਸਰ ਨਾਹੀਂ ਅਵਰ ਕੋ ਨਾਨਕ ਬੇਪਰਵਾਹ ਆਪੇ ਕੀਆ ਕਰਾਇਆ ਆਪੇ ਕਰਨੈ ਜੋਗ ਨਾਨਕ ਏਕੋ ਰਵ ਰਿਹਾ ਦੂਸਰ ਹੋਆ ਨਾ ਹੋਗ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਹਾਰਣੇ ਜਲ ਥਲ ਮਈਅਲ ਸੋਹੇ ਸੋ ਕਹੋ ਟਲ ਗੁਰ ਸੇਵੀਐ ਆਹਿਨ ਸੈ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਹੋ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬਹਿਠਿਆਂ ਸੋਹੀ ਐ ਸਭਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬਹਿਠਿਆਂ ਸੋਹੀ ਐ ਸਭਨਾ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਘਰ ਦੂਜਾ ਮਹੱਲਾ ਪੰਜਵਾਂ ਤੁਦ ਬਿਨ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਤੁਦ ਬਿਨ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉੱਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ

ਸਤਿ ਸਕਤ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆਪ ਜੀ ਵੀ ਕੀਰਤਨ ਵਿੱਚ ਹਾਜ਼ਰੀ ਲਵਾਓ। ਅਸੀਂ ਤੁਸੀਂ ਸਾਰੇ ਰਲ ਮਿਲ ਕਰਕੇ ਗੁਰੂ ਸਾਹਿਬ ਜੀ ਦੇ ਗੁਣ ਗਾਈਏ ਤਾਂ ਕਿ ਜੋ ਹੋਰ ਗੁਰੂ ਸਾਹਿਬ ਦੀ ਮਿਹਰਾਮਤ ਕਿਰਪਾ ਸਾਡੇ 'ਤੇ ਹੋ ਸਕੇ। ਬੜੀ ਬਖਸ਼ਿਸ਼ ਹੈ ਸੰਗਤ 'ਤੇ, ਬੜੀ ਇਕਾਗਰਤਾ ਆਪ ਜੀ ਦੀ ਇਕਾਗਰਤਾ ਦੇ ਨਾਲ ਹੀ ਸਾਡੀ ਇਕਾਗਰਤਾ। ਆਓ ਆਪਾਂ ਸਾਰੇ

ਸੋ ਦਾਸ ਦੇ ਜਥੇ ਦੀ ਇੱਥੇ ਕੀਰਤਨ ਦੀ ਸਮਾਪਤੀ ਹੈ। ਬਹੁਤ ਬਹੁਤ ਧੰਨਵਾਦ ਪਿਆਰੀਆਂ ਸਾਧ ਸੰਗਤਾਂ ਦਾ ਅਤੇ ਇੱਥੋਂ ਦੇ ਪ੍ਰਬੰਧਕ ਜਨਾਂ ਦਾ। ਕੋਟਾਂ ਕੋਟ ਸ਼ੁਕਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਬੜੀ ਇਕਾਗਰਤਾ ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਸੰਗਤ ਜੀ, ਹੁਣ ਆਪਾਂ ਅਗਲੇ ਜਿੱਥੇ ਪਾਸੋਂ ਰਸ ਭਿੰਨਾ ਕੀਰਤਨ ਸਰਵਣ ਕਰੀਏ ਜੀ। ਸਭ ਨੇ ਇਸ ਤਰ੍ਹਾਂ ਹੀ ਇਕਾਗਰਤਾ ਬਣਾਈ ਰੱਖਣੀ। ਸਭ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਰੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲ

ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇਸ਼ ਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ।

ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ, ਕਰਤੇ ਕਾ ਹੋਏ ਵਿਚਾਰੂ, ਤਿਤ ਕਰ ਗਾਵੋ ਸੋਹਿਲਾ, ਸਿਵਰਿਓ ਸਜਣਾਰੂ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹੂੰ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹੋ, ਨਿਤ ਨਿਜੜੇ ਸੰਭਾਲੀਅਨ, ਦੇਖੇਗਾ ਦੇਵਨਾਰ, ਤੇਰੇ ਦਾਤੇ ਕੀਮਤ ਨਾ ਵੈਤੀ ਦਾਤੇ ਕਵਣ ਸ਼ੁਮਾਰ, ਸੰਬਤ ਸਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਸੀਸਣੀਆਂ ਜਿਉ ਵੈ ਸਹਿ ਸਿਉ ਮੇਲ, ਕਰ ਕਰਿਓ ਪਹੁੰਚਾ ਸਦੜੇ ਨਿਤ ਵੰਨ, ਸਦਨਾਰਾ ਸਿਮਰੀਐ ਨਾਨਕ ਸਿਧੇ ਆਵੰਨਾ। ਰਾਗ ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਇੱਕ ਬੇਸ ਅਨੇਕ, ਬਾਬਾ ਜੇਕਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਏ ਰਾਵ, ਬਿਸ ਵਿੱਚ ਸਿਆ ਕਣੀਆਂ ਪੈਰਾਂ, ਦਿੱਤੀ ਬਾਰੀ ਮਾਹਵਾ, ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਬੇਸ, ਰਾਗ ਤਰਾਸਰੀ ਮਹੱਲਾ।

ਸਗਲ ਬੰਦਰਾਏ ਫੁੱਲਾਂ ਤੇ ਜੋਤੀ ਕੈਸੀ ਆਰਤੀ ਹੋਏ ਪਖੰਡਾ ਤੇਰੀ ਆਰਤੀ ਅਨਾਤਾ ਸ਼ਬਦ ਵਾਜ ਅੰਤ ਭੇਰੀ ਰਾਉ ਸਹਿ ਸਤਵਨ ਨੈ ਨਹਿ ਤੋਈ ਕੋ ਸਹਿ ਸਮੂਰਤ ਨਾਇਕ ਤੋਈ ਸਹਿ ਸਪਦ ਵੇ ਮਲਦ ਨੇਕ ਪਦ ਕਦ ਵਿੰ ਸਹਿ ਸਤਮ ਕਿਵ ਚਲਤ ਮੋਏ ਸਭ ਮੈਂ ਜੋਤ ਜੋਤ ਹੈ ਸੋਏ ਤਿਹਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਲਮ ਕਰਾਂਦਲੋ ਵਿਦ ਮਨੋਵਾਂਦਨ ਮੋਏ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕੋਈ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਤਿਨ ਕਿਰਪਾ ਪਰਿਆ ਮਿਲ ਸਾਧੁ ਖੰਡ ਲਖੰਡਾ ਹੇ ਪੂਰਬ ਲਿਖਤ ਲਿਖੀ ਕਿਰਪਾਇਆ ਮਨ ਅਰਲੇ ਮਲ ਮੰਡਾ ਹੈ ਕਰ ਸਾਧੂ ਅੰਜਲੀ ਬਨ ਵੱਡਾ ਹੈ ਕਡਨ ਡੋਤ ਬਨ ਵੱਡਾ ਹੈ ਰਾਵ ਸਾਗ

ऐसे दिन गए हर दिन।

ਬਿਸਮਾਦਗਨੇ ਖੇਡੇ ਵਿੜਾ ਬਿਸਮਾਦ ਤਰਤੇ ਬਿਸਮਾਦ ਖਾਣੀ ਬਿਸਮਾਦ ਸਾਜ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਯੋਗ ਬਿਸਮਾਦ ਭੁੱਖ ਬਿਸਮਾਦ ਭੋ ਬਿਸਮਾਦ ਸਿਫਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਾਹ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ।

ਕਿਰਪਾ ਪੈਵ ਚਿੰਦ ਫਿਰ ਸਿਰ ਪਾਰ ਪੈਵ ਚ ਰਾਜਾ ਤਰੁਣ ਦਵਾ ਪੈਵ ਚ ਸੂਰਜ ਪੈਵ ਚ ਚੰਦ ਕੋਹ ਕਰੋੜੀ ਝੁਲਤਨਾ ਪੈਵ ਚ ਸਿੱਧ ਬੁੱਧ ਸੁਰਨਾ ਪੈਵ ਚ ਅਡਾਣੇ ਅਕਾ ਪੈਵ ਚ ਜੋਤ ਮਹਾਵਲ ਸੂਰ ਪੈਵ ਚ ਆਵੇ ਜਾਵੇ ਪੂਰ।

ਦਾਤਾ ਕੋ ਨਹੀਂ ਸਭ ਸੁਣੋ ਲੋਕ ਸਭਾਇਆ ਸਤਿਗੁਰੂ ਮਿਲੇ ਸਤਿ ਪਾਇਆ ਜਿਨ ਵਿੱਚੋਂ ਆਪ ਪੁਰਾਇਆ।

سلام شریف احمد برو صاحب جه.

सवैये महले दूजे के एक ओंकार सतगुर प्रसाद सोई पुरख धन करता।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਵ ਸਾਂਝੀ ਵਾਲਤਾ ਦੇ ਰਹਿਵਰ, ਪ੍ਰੇਮ ਦੀ ਮੂਰਤ, ਸਰਵ ਕਲਾ ਭਰਪੂਰ, ਹਾਜ਼ਰ ਹਜ਼ੂਰ, ਚਵਰ ਔਰ ਤਖ਼ਤ ਦੇ ਮਾਲਕ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਐਸੇ ਦੀਨ ਦਿਆਲ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ 'ਤੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਡੇ ਸਭਨਾਂ ਦੀ ਝੋਲੀ ਦੇ ਵਿੱਚ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਟੋਡੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 711 ਅਤੇ 712 ਅੰਗ ਦੇ ਉੱਪਰ ਸੁਭਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ

0: ਨਾਨਕ ਭਗਤਾਂ ਪੁਰਖ ਸਲਾਹ ਸਚ ਨਾਮੇ ਆਧਾਰ ਸਦਾ ਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਤਸ਼ਾਹ ਮਹਲਾ ਪਹਿਲਾ
1: ਮਿੱਟੀ ਮੁਸਲਮਾਨ